ਪਾਈ ਸਮੇਂ ਕਾਰਨ ਨਰੀਏ ਰੇਗਾ ਰੀ ਰੀ ਯਾਂਗ ਹੋਰੂ ਰੂ ਯਾਂਗ ਕਈ ਲਾਈਂਦ ਹੋਰੂ ਲਈ ਵੀ ਹੋਰੂ ਹਾਈ ਵੇ ਦੋ ਨਸੀਬ ਮੇ ਕਈ ਬਿਨਾ

0: poi a zo va re studenta che da adom ma si tong mo yani ma si quei entrepreneur manipur da entrepreneur ma yamam hogulai si gi education ji pibi ragadi so we entrepreneur ama we banga ngani na koi thaje ba thamjari
1: hoye commercial value
0: yang no wang ba
1: hoye aduga mioi bagi hakchang da til kang na piri ba kana basing se madam na di khara khajik cha bagi da di pan bigre ato pad kari kari le aduga kana balai radi madam akai ba so dumak lai ra ni
0: hoye
1: madu su phong duk
0: hoye koi haing koi kudamoi na hani bi ko na koi koi hani bi loi bagi hani bi hani collection to bagi practice koi ne apiculture ha re koi na hani bi si pollination da sung sa in panjagre ko aduga magi mana kanu puthoi ba magi product ko by product se khui hani si ne ba masina koi na kari ha bata re koi gi yan han ba baby si hek petri koi gi lai mai si da ko si da hek khong da ra pa matam dai ahan ba parts fit se khuhin oi koi gi koi na sum research ta thi ja ba da adu u ja ba ni ko adu koi gi manipur da so adum mi khara na adu gi practice se adum to ba theng na je yan han ba parts fit se khui ne ba adu koi na sil lai na ba matam da so koi na khuhi adum si ji ne
1: medicinal
0: value ko ad is a food ko aduga koi na khuhi da na tana koi gi propolis ka hai da na ko khuhi hing khoi si de gi thol i ba koi gi wax resin kanu se si su yam na kana ba koi gi koi gi carpentry kanu workshop ching da kari da su ma si yam na si ji na ba po na ma oi ba aduga sa ba su ya ba ma gi kanu se koi gi bi hype se manung se da sai gi ma gi different larval stage ya ri ko ma gi larva masa hai ba tare adult hing khoi ma bi du na ta ba masa sing si su sai gi yam na koi gi sericulture gi kukun ga sa manana ma gi so nutritious value si lai bane na adum chanai adu nagaland da kohima da yam bhajana ma se market ta adum koi yon ba wi adu ga koi swai da so adum chanai si di yam na bhajana koi ma koi gi nga nganam nam ba ko koi mai dai sing na chana ba do adu ma adu ga cha manana koi gi ma sa sing se koi ma cha phai ko ma cha ain hai ne ma sa sing che nganam nam ga cha ba do am na haw ba nga ga cha manana adu ma haw gi ba kan so ai sa mok so adu test au ja re si ti
1: adu madam adu ga ma koi gi akai ba sing se ma si so phong do
0: koi aduga koi na ahan jing no so koi na pi ngai da dum hai khu hi si am sara ga di kana gra bo se hu oli hai da adu yam na sa se lag so adum kai ba se adum pi hai ba se koi hauje hauje research finding do so koi thing na jare adu na sai gi hain khoi na sik pa matam do so ko hain khoi ji makhal ma yam ma lai gre lai ri ba hain khoi sik pa da koi iman mi si ba ba wo yau ri ba kai ba pi ba hai ba si da ai panja ba ni ko adum koi gi khoi ren ga hai ri ba chau wa chau ba u jao da ma gon sa da na ma hum ha na tau ga na lai ba sing si na koi na mo koi da stimulus am he pi ru ba matam da mo koi so eta kanu mapa marang khang dena eta kanu to bagi kari haita yamna makhui si wild wera pagi phiba mama khui thenga jai matam du da even mi si ba yau gi ba thenga jai aduga akoina yamna chekchen na madu gi du kya lahora ga di adum phabasu adum ngame
1: hoi aduga madam akoina ikhang khangau da na haiba tare manipur da ਤੋਂ ਤੋਂ ਬਾ ਲੈਨਾ ਲੈ ਚੱਕ ਖੜਾ ਅਦੁਮ ਥਿੰਨਾ ਜੇ ਦੁਗਾ ਮਮਾਂਗੇ ਗੀ ਮਤਮ ਦਾ ਸੁਮ ਥੋਕ ਥੋਕ ਕੀ ਦਰੀ ਬਾਏ ਬਤਾਏ ਅਦੁਗਾ ਥੋਕ ਲਬਸੁ ਯਾਮ ਨਾ ਚਾਂਗ ਨੇਮ ਨਾ ਥੋਕੀ ਬਾ ਡੇਂਗੀ ਕਹਾਇ ਦਨਾ ਲੈਨਾ ਸੇ ਅਦੁ ਖੰਗੌ ਦਨਾ ਮਨੀਪੁਰ ਦਾ ਹੁਜਿਕ ਅਦੁਮ ਮੀ ਲੈ ਗੀ ਦਬਸੁ
0: ਦੁਮ ਯਾ
1: ਅਦੁ ਅਦੁ ਸਿਗੀ ਮਰੂ ਹੋਇਨਾ ਮਸੀ ਗੀ ਲੈਨਾ ਸੇ ਸੰਦੋ ਇਬਾ ਤਿਲ ਸੇ ਮਸੀ ਕਮ ਦੌ ਨਾ ਕੋਈ ਮਨੀਪੁਰ ਸਿਦਾ ਲੈਰਾ ਕਮਾਇਨ ਸਪਰੇਡ ਆਊਟ ਤੌਰ ਇਨੋ ਕਮਾਇਨ ਸੰਦੋ ਰੇਨੋ ਅਦੁਗਾ ਸੀ ਨਾ ਤਬਾ ਅਤੋਪ ਅਤੋਪ ਲੈਨਾ ਲੈ ਚੈ ਐਕੋਇਨਾ ਖੰਗਜਦਬਾ ਅਦੁਬੋ ਅਦੁਮਕਤੀ ਸੰਦੋਰਪਾ ਥਿੰਨਾ ਜੈ ਮਸੀ ਕਮਦੌਨ ਸੰਦੋਰਪਨੋ ਅਦੁਗਾ ਕਮਦੌਨ ਨਗਾ ਥੋਕਨੀ ਹੈਬਸੀ ਮਤੰਗ ਫੋਂਡੋਪੀ
0: ਹੋਏ ਹੋਜੇ ਹੋਜੇ।